ਸੌਦ ਸਮੁੰਦਰ ਚਪੀ ਮਿਲਰੀ ਦਰ ਨੌੜੀ ਨਾ ਓ ਜ਼ਮਾ ਬੀ ਖਿਜੜ ਗਏ ਨਾਜ਼ਕ ਤੇ ਗਰਾਨਾ ਓ ਸੁਖ ਚ ਦਿਆਰ ਜ਼ਿਕਰ